0: ਜਿੱਦਾਂ ਮਾਨ ਸਿੰਘ ਦੀ ਆਵਾਜ਼ 'ਚ ਹਾਂ ਪਿਆਰਾ ਦਿਆਲੂ ਗੀਤ ਸੁਣਿਆ ਕਿ ਸਿੰਝਾਂ ਦੀਆਂ ਵਾਲਾਂ ਲੱਗੀ ਪਈਆਂ ਕਹਿੰਦਾ ਸਾਂਝੋ ਵੀ ਗਰੇ ਦੀਆਂ ਜਿਹੜੀਆਂ ਇਸ ਵਾਲਾਂ ਲੱਗੀ ਪਈਆਂ ਹੈ ਨਾ
1: ਬਿਲਕੁਲ
0: ਕਿਉਂਕਿ ਸਿੰਝਾਂ ਦੀ ਵਿਹਲਾ ਔਰ ਇਸ ਕਾਰਿਕ੍ਰਮ ਦੇ ਕੰਨੇ ਸਾਡਾ ਲੋਕ ਦੀ ਗੀਤਾਂ ਦੇ ਕੰਨੇ ਜਿਹੜਾ ਸੀ ਕਾਰਿਕ੍ਰਮ ਦਾ ਸਮੇਂ ਵੀ ਜਿਹੜਾ ਸੀ ਉਹ ਕਰਦਾ ਆਸਤੇ ਆਸਤੇ ਔਰ ਹਾਂ ਜਿਹੜਾ ਸੀ ਆਪਣਾ ਕੰਬਲੂ ਸੰਬਲੂ ਕੰਨੇ ਟੋਰਚ ਜਿਹੜੀ ਸੀ ਇਕੱਠੀ ਕਰ ਲੈਂਦੇ ਹੈ ਨਾ
1: ਬਿਲਕੁਲ
0: ਕਿਉਂਕਿ ਹੁਣ ਗਾਂ ਰਸਤਾ ਕੁਆਲ ਜਿਹੜਾ ਸੀ ਲੋਹਣਾ ਪੋਣਾ ਟਿਆਲੇ 'ਤੇ ਔਰ ਹਾਂ ਜਿਹੜਾ ਸੀ ਆਪਣਾ ਸਮਾਨ ਸਾਜੋ ਸਮਾਨ ਲੈ ਕੇ ਹੁਣ ਤਿਆਰ ਨ ਔਰ ਇਸ ਦੇ ਕੰਨੇ ਹੀ ਹੁਣ ਸਾਂਝੋ ਦੂਨੀ ਜੋ ਦਿਆ ਅਨੁਮਤੀ ਅੱਛਾ ਜੀ ਜੈ ਹਿੰਦ।